0: Get ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

ਜੇ ਕੋਈ ਤੁਹਾਡੇ ਕੱਪੜਿਆਂ, ਤੁਹਾਡੀ ਗੱਲਬਾਤ ਜਾਂ ਤੁਹਾਡੀ ਸ਼ਾਦੀ ਦੇ ਫੈਸਲੇ ਤੇ ਜ਼ਬਰਦਸਤੀ ਕੰਟਰੋਲ ਕਰ ਰਿਹਾ ਹੈ, ਇਹ ਰਿਵਾਜ ਨਹੀਂ, ਇਹ ਓਨਰ ਬੇਸਡ ਅਬਿਊਜ਼ਡ ਹੈ। ਇਹ ਹੌਲੇ ਹੌਲੇ ਨਾਰਮਲ ਲੱਗਣਾ ਸ਼ੁਰੂ ਹੋ ਸਕਦਾ ਹੈ, ਪਰ ਇੱਜ਼ਤ ਦੇ ਨਾਂ ਤੇ ਕਿਸੇ ਨੂੰ ਕੰਟਰੋਲ ਕਰਨਾ, ਧਮਕਾਨਾ ਜਾਂ ਨੁਕਸਾਨ ਪਹੁੰਚਾਉਣਾ ਤੁਹਾਡੇ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਵਿੱਚੋਂ ਕੋਈ ਓਨਰ ਬੇਸਡ ਅਬਿਊਜ਼ ਦਾ ਸ਼ਿਕਾਰ ਹੈ ਤਾਂ ਮਦਦ ਲਈ ਅੱਗੇ ਆਓ। ਮੁਫ਼ਤ ਤੇ ਖੁਫੀਆ ਸਪੋਰਟ ਲਈ ਕਰਮਾ ਨਿਰਮਾਣਾ ਹੈਲਪਲਾਈਨ 0800-5999-247 ਤੇ ਕਾਲ ਕਰੋ, ਜਾਂ ਹੋਰ ਮਾਲੂਮਾਤ ਲਈ ਕਰਮਾ ਨਿਰਮਾਣਾ .org.uk ਵਿਜ਼ਿਟ ਕਰੋ।

0: 77 ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ। ਮੁਫਤ ਦਾ ਮਸ਼ਵਰਾ ਲਓ ਜੀ।
1: AMH Solicitors, Immigration Lawyers at Sovereign House, 184 Nottingham Road, New Baseford, Nottingham, NG7 7BA. Large free car park available, or call them on 0115 671 3677.